0: 160 यानी 0423772710। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com। जी मेरे भैन भ्राओ, हुण तुसीं तवज्जो फरमाओ क्योंकि हुण मैं तुहाडी मुलाकात करानी आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता गोल्ड मैडलिस्ट तबीब हर्बल फिजिशियन प्रोफेसर सुलेमान साहब नाल। सुलेमान साहब जी आया नू वेलकम, खुशामदी ते तशरीफ आवरे दा बहुत शुक्रिया।
1: सहमा जी, इज्जत अफजाई दा बहुत बहुत शुक्रिया ते नाल ही इस गल दा भी शुक्रिया कि तुसीं मैनू इस प्रोग्राम विच मदू करके ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ।
0: ਜੀ ਬਹੁਤ ਮਿਹਰਬਾਨੀ ਤੁਹਾਡੀ। ਸੁਲੇਮਾਨ ਸਾਹਿਬ, ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲ ਔਰ SMS ਮੌਜੂਦ ਨੇ। ਮੈਂ ਚਾਹੁੰਦੀ ਹਾਂ ਕਿ ਮੈਂ ਜਲਦੀ ਜਲਦੀ ਈਮੇਲਸ ਪੜ੍ਹਨਾ ਸ਼ੁਰੂ ਕਰਦਾ।
1: ਜੀ ਜੀ ਜ਼ਰੂਰ
0: ਜੀ। ਸਾਨੂੰ ਸਭ ਤੋਂ ਪਹਿਲੇ ਜਿਹੜੀ ਈਮੇਲ ਭੇਜੀ ਉਹ ਸ਼ੌਕਤ ਸਾਹਿਬ ਨੇ ਭੇਜੀ ਹੈ ਅਤੇ ਫਰਮਾਉਂਦੇ ਨੇ, ਸੁਲੇਮਾਨ ਸਾਹਿਬ ਮੇਰੀ ਉਮਰ ਤਕਰੀਬਨ 46 ਸਾਲ ਹੈ
1: ਜੀ,
0: ਮੈਨੂੰ ਅਲਹਮਦੁਲਿਲਾ ਕੋਈ ਖਤਰਨਾਕ ਬਿਮਾਰੀ ਨਹੀਂ, ਬਸ ਕਮਜ਼ੋਰੀ ਦਾ ਮਸਲਾ ਹੈ। ਸੁਲੇਮਾਨ ਸਾਹਿਬ, ਮੈਨੂੰ ਲੱਗਦਾ ਹੈ ਕਿ ਮੈਨੂੰ ਅੰਦਰੋਂ ਕਮਜ਼ੋਰੀ ਹੋ ਗਈ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਕਈ ਵਾਰ ਬਹੁਤ ਜ਼ਿਹਨੀ ਦਬਾਓ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਤਾਕਤ ਦੀ ਇੱਕ ਮਸ਼ਹੂਰ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਉਹਦੇ ਨਾਲ ਦਿਲ ਘਬਰਾਉਣ ਲੱਗ ਗਿਆ ਅਤੇ ਦਿਲ ਦੀ ਧੜਕਣ ਤੇਜ਼ ਹੋ ਗਈ। ਸੁਲੇਮਾਨ ਸਾਹਿਬ, ਕੋਈ ਬਿਹਤਰੀਨ ਤਾਕਤ ਦੀ ਦਵਾਈ ਪਾਰਸਲ ਕਰ ਦਿਓ।
1: ਸ਼ੌਕਤ ਭਾਈ, ਇਸ ਬਿਮਾਰੀ ਨੂੰ ਦੇੜ ਉਮਰੀ ਦੀ ਅਸਾਬੀ ਕਮਜ਼ੋਰੀ ਕਹਿੰਦੇ ਨੇ, ਜਿਹੜੀ ਅਮੂਮਨ 45 ਸਾਲ ਤੋਂ 50 ਸਾਲ ਦੇ ਦਰਮਿਆਨ ਹੁੰਦੀ ਹੈ। ਇਸ ਉਮਰ ਵਿੱਚ ਅਮੂਮਨ ਅਸਾਬ ਕਮਜ਼ੋਰ ਹੋ ਜਾਂਦੇ ਨੇ, ਜ਼ਿਹਨੀ ਅਤੇ ਕਲਬੀ ਖੁਆਇਸ਼ਾਂ ਅਤੇ ਜ਼ੋਫ ਆਉਣ ਲੱਗਦਾ ਹੈ। ਮੇਰੇ ਭਾਈ, ਯਾਦ ਰੱਖਣਾ ਕਿ ਕੈਮੀਕਲ ਅਮੇਜ਼ ਕੁਵਤ ਬਖਸ਼ ਦਵਾਈਆਂ ਸਿਹਤ ਲਈ ਬਹੁਤ ਹੀ ਖਤਰਨਾਕ ਨੇ ਅਤੇ ਇਹਨਾਂ ਦੇ ਇਸਤੇਮਾਲ ਨਾਲ ਅਮੂਮਨ ਹਾਰਟ ਫੇਲ ਜਾਂ ਬ੍ਰੇਨ ਹੈਮਰੇਜ ਦਾ ਖਤਰਾ ਵੱਧ ਜਾਂਦਾ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਖਾਲਿਸ ਹਰਬਲ ਦਵਾਈ ਪਾਰਸਲ ਕਰਾਈ ਹੈ ਜਿਹੜੀ ਅਸਾਬ ਨੂੰ ਕੁਵਤ ਦੇਵੇਗੀ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਚੰਦ ਹਫ਼ਤੇ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ ਅਤੇ ਤਵਾਨਾਈ ਦੇ ਨਾਲ ਨਾਲ ਜ਼ਿਹਨੀ ਅਤੇ ਕਲਬੀ ਤੌਰ 'ਤੇ ਵੀ ਆਪਣੇ ਆਪ ਨੂੰ ਨਹਾਇਤ ਫਿੱਟ ਮਹਿਸੂਸ ਕਰੋਗੇ। ਤੁਹਾਨੂੰ ਯਕੀਨ ਆ ਜਾਏਗਾ ਕਿ ਜੜੀ ਬੂਟੀਆਂ ਦਾ ਇਲਾਜ ਕਿਤਨਾ ਜ਼ਬਰਦਸਤ ਹੈ।
0: ਜੀ ਮੋਹਤਰਮ ਸ਼ੌਕਤ ਸਾਹਿਬ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਤਾਹਿਰ ਮਸੂਦ ਸਾਹਿਬ ਨੇ ਤਹਿਰੀਰ ਕੀਤੀ।
1: ਜੀ ਜੀ।
0: ਫਰਮਾਉਂਦੇ ਨੇ ਕਿ ਜਨਾਬ ਅਲੀ, ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਮੇਰੀ ਬਿਮਾਰੀ ਇੰਝ ਠੀਕ ਹੋਈ ਹੈ ਕਿ ਸਭ ਲੋਕ ਹੈਰਾਨ ਰਹਿ ਗਏ ਨੇ ਅਤੇ ਦਵਾਈ ਇਸਤੇਮਾਲ ਕਰਨ ਤੋਂ ਬਾਅਦ ਮੈਂ ਦੁਬਾਰਾ ਟੈਸਟ ਕਰਵਾਇਆ ਜਿਹਦੀ ਰਿਪੋਰਟ ਤੁਹਾਨੂੰ ਵੀ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਇਸ ਰਿਪੋਰਟ ਨੇ ਤਾਂ ਸਾਰਿਆਂ ਨੂੰ ਹੈਰਾਨ ਹੀ ਕਰ ਦਿੱਤਾ। ਅੱਲਾ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਅਤੇ ਹਰ ਮਰੀਜ਼ ਨੂੰ ਇੰਝ ਹੀ ਸ਼ਿਫਾ ਦੇਵੇ, ਆਮੀਨ।
1: ਤਾਹਰ ਭਾਈ, ਮੈਂ ਸੋਨੇ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਪਾਕ ਜ਼ਾਤ ਨੇ ਸਾਡੇ ਇਲਾਜ ਨੂੰ ਕਾਮਯਾਬੀ ਅਤਾ ਕੀਤੀ ਅਤੇ ਤੁਹਾਡੇ ਲਈ ਇਸ ਇਲਾਜ ਨੂੰ ਸ਼ਫਾ ਦਾ ਜ਼ਰੀਆ ਬਣਾਇਆ। ਮੇਰੇ ਮੁਹਤਰਮ ਭਾਈ, ਮੈਂ ਤੁਹਾਡੀ ਰਿਪੋਰਟ ਵੇਖੀ ਹੈ, ਅੱਲਾ ਨੇ ਚਾਹਿਆ ਅਤੇ ਮਜ਼ੀਦ ਬਿਹਤਰੀ ਹੋਵੇਗੀ। ਤੁਸੀਂ ਥੋੜ੍ਹੇ ਅਰਸੇ ਤੱਕ ਇਹਤਿਆਤੀ ਤਦਾਬੀਰ ਅਤੇ ਪਰਹੇਜ਼ 'ਤੇ ਅਮਲ ਜ਼ਰੂਰ ਕਰਨਾ ਹੈ।
0: ਜੀ ਜੀ।
1: ਅੱਲਾ ਕਰੀਮ ਆਪਣੀ ਰਹਿਮਤ ਨਾਲ ਕਰਮ ਫਰਮਾਏਗਾ,
0: ਇਨਸ਼ਾ ਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਹਾਨੂੰ ਸਿਹਤਯਾਬੀ ਮੁਬਾਰਕ ਹੋਵੇ, ਸਾਡੇ ਵੱਲੋਂ ਤੁਸੀਂ ਆਪ ਹੀ ਸਿਹਤਮੰਦੀ ਦੀ ਮਿਠਾਈ ਖਾ ਲੈਣਾ। ਸੁਲੇਮਾਨ ਸਾਹਿਬ
1: ਜੀ ਜੀ,
0: ਮਿਠਾਈ ਦੇ ਬਗੈਰ ਤਾਂ ਮੁਬਾਰਕਬਾਦ ਵੀ ਨਹੀਂ ਸੱਜਦੀ, ਲੇਕਿਨ ਮੈਂ ਫੇਰ ਵੀ ਤਾਹਿਰ ਸਾਹਿਬ ਨੂੰ ਮੁਬਾਰਕਬਾਦ ਹੀ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਤੇ ਅਗਲੀ ਮੇਲ ਪੜ੍ਹਨ ਲੱਗੀ ਸਾਂ ਲੇਕਿਨ ਅੱਧੀ ਛੁੱਟੀ ਦਾ ਇਸ਼ਾਰਾ ਮਿਲ ਗਿਆ, ਲਿਹਾਜ਼ਾ ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਨੀ ਆ।
1: ਜੀ ਜੀ ਜ਼ਰੂਰ।
0: ਸੋਹਣੇ ਭੈਣ ਭਰਾਓ, ਬਿਮਾਰੀਆਂ ਨੂੰ ਪੇਚੀਦਾ ਨਾ ਬਣਾਓ ਬਲਕਿ ਫੌਰਨ ਹੀ ਇਲਾਜ ਕਰਵਾਓ ਤੇ ਬਿਮਾਰੀ ਤੋਂ ਜਾਨ ਛੁਡਾਓ ਤੇ ਬਿਹਤਰੀਨ ਇਲਾਜ ਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਪਾਕਿਸਤਾਨ ਦੇ ਮਾਇਆਨਾਸ ਹਰਬਲ ਮੌਲਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772710 ਯਾਨੀ 0423772710। ਮੋਬਾਈਲ ਨੰਬਰ ਹੈ 0300-414-2608 ਯਾਨੀ 0300 ਸਿਫਰ

0: सिफर, चार एक चार दो छे सिफर अठ। ते साडा ईमेल एड्रेस है suleiman.dawakhana@gmail.com। जी मेरे पैन पर पता ते फोन नंबर तुसी नोट फरमा लिया। हुण मैं पेश करनी है तुहाडी बाकी मेल्स और SMS। सुलेमान साहब प्रोग्राम दी अगली मेल हैगी है जिहड़ी यासिन खान ने तहरीर कीती है। लिखदे ने कि मोहतरम सुलेमान साहब, मैं अपने कॉलेज विच बेहतरीन एथलीट हाँ ते मैनूं अपनी सेहत दी बहुत केयर करनी पैंदी सी। मैं अपने जिस्म नूं ताकतवर रखण लई इक वारी इक इंपोर्टेड माजून इस्तेमाल कीती। ਉਹਦੇ ਬਾਰੇ ਮਸ਼ਹੂਰ ਸੀ ਕਿ ਉਸ ਵਿੱਚ ਬਹੁਤ ਹੀ ਤਵਾਨਾਈ ਤੇ ਕੂਬਤ ਆ ਜਾਂਦੀ ਹੈ। ਲੇਕਿਨ ਜਦੋਂ ਮੈਂ ਇਸਤੇਮਾਲ ਕੀਤੀ ਤੇ ਉਹਦੇ ਨਾਲ ਮੈਨੂੰ ਇੱਕ ਦੂਜੀ ਪ੍ਰੋਬਲਮ ਹੋ ਗਈ ਜਿਹਦੀ ਤਫਸੀਲ ਮੈਂ ਤੁਹਾਨੂੰ ਅਲੈਦਾ ਲਿਖੀ ਹੈ। ਸੁਲੇਮਾਨ ਸਾਹਿਬ, ਹੁਣ ਮੈਂ ਬਹੁਤ ਕਮਜ਼ੋਰੀ ਮਹਿਸੂਸ ਕਰਨਾ ਵਾਂ, ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ।
1: ਬੇਟਾ ਜੀ, ਇਹ ਜ਼ਰੂਰੀ ਨਹੀਂ ਕਿ ਇੰਪੋਰਟਿਡ ਦਵਾਈ ਫਾਇਦੇਮੰਦ ਹੋਵੇ, ਬਿਲਖਸੂਸ ਉਹ ਦਵਾਈ ਕਦੇ ਵੀ ਫਾਇਦੇਮੰਦ ਨਹੀਂ ਹੋ ਸਕਦੀ ਜਿਹੜੀ ਬਿਮਾਰੀ ਦੀ ਤਸ਼ਖੀਸ ਦੇ ਬਗੈਰ ਇਸਤੇਮਾਲ ਕੀਤੀ ਜਾਏ, ਬਲਕਿ ਉਹ ਦਵਾਈ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ, ਜਿਹਦਾ ਸਬੂਤ ਤੁਹਾਨੂੰ ਮਿਲ ਗਿਆ ਹੈ। ਬੇਟਾ ਜੀ, ਅਲਾਮਤ ਅਤੇ ਕੈਫੀਅਤ ਦੇ ਮੁਤਾਬਿਕ ਤਾਂ ਇਹ ਸਭ ਗਲਤ ਅਤੇ ਗੈਰ ਮੁਨਾਸਬ ਦਵਾਈ ਦਾ ਅਸਰ ਹੈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਅਤੇ ਆਪਣੀ ਮਾਮੂਲੇ ਮਤਲਬ ਦਵਾਈ ਪਾਰਸਲ ਕਰਾਈ ਹੈ, ਜਿਹਦੇ ਨਾਲ ਤੁਹਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਇਹ ਦਵਾਈ ਅਸਾਬ ਅਤੇ ਪੱਠਿਆਂ ਨੂੰ ਮਜ਼ਬੂਤ ਕਰਕੇ ਜਿਸਮ ਵਿੱਚ ਇੱਕ ਖਾਸ ਤਵਾਨਾਈ, ਕੁਵਤ ਅਤੇ ਐਨਰਜੀ ਪੈਦਾ ਕਰਦੀ ਹੈ ਅਤੇ ਹਰ ਕਿਸਮ ਦੀ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਦੂਰ ਹੋ ਜਾਂਦੀ ਹੈ। ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਨੀ ਹੈ, ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਕੋਈ ਨਵਾਂ ਤਜਰਬਾ ਨਾ ਕਰਨਾ, ਬਲਕਿ ਜਿਹੜੀ ਦਵਾਈ ਤੁਹਾਨੂੰ ਪਾਰਸਲ ਕਰਾਈ ਗਈ ਹੈ ਉਹ ਦਵਾਈ ਹੀ ਇਸਤੇਮਾਲ ਕਰਨਾ। ਸੁਲੇਮਾਨ ਸਾਹਿਬ, ਇਹ ਤੇ ਵਾਕਈ ਹੈਰਾਨੀ ਬਲਕਿ ਪਰੇਸ਼ਾਨੀ ਵਾਲੀ ਗੱਲ ਹੈ
1: ਜੀ ਜੀ,
0: ਕਿ ਬਗੈਰ ਸੋਚੇ ਸਮਝੇ ਦਵਾਈ ਇਸਤੇਮਾਲ ਕੀਤੀ ਜਾਏ, ਯਾਨੀ ਆਪਣੀ ਜਾਨ ਨੂੰ ਰਿਸਕ 'ਚ ਪਾ ਕੇ ਆਪਣੇ ਆਪ ਨੂੰ ਦਵਾਈਆਂ ਦੀ ਟੈਸਟਿੰਗ ਲੈਬੋਰਟਰੀ ਬਣਾਉਣਾ ਕਿੰਨਾ ਖਤਰਨਾਕ ਕੰਮ ਹੈ
1: ਜੀ। ਬਿਲਕੁਲ ਸਹਿਮਾ ਜੀ, ਇਹ ਤੇ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਕੰਮ ਹੈ।
0: ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਹਾਜ਼ਰ ਹੈ ਜਿਹੜਾ ਕਾਸ਼ਿਫ ਰਸੂਲ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਸੁਲੇਮਾਨ ਸਾਹਿਬ, ਮੇਰੀ ਉਮਰ 34 ਸਾਲ ਹੈ, ਮੈਨੂੰ 2 ਮਹੀਨਿਆਂ ਤੋਂ ਗੁਰਦੇ 'ਚ ਪੱਥਰੀ ਦੀ ਤਕਲੀਫ ਹੈ, ਬਹੁਤ ਦਰਦ ਹੁੰਦਾ ਹੈ। ਮੈਂ ਕਾਫੀ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਫਾਇਦਾ ਨਹੀਂ ਹੁੰਦਾ। ਹੁਣ ਸਾਰੇ ਇਹੀ ਮਸ਼ਵਰਾ ਦੇ ਰਹੇ ਨੇ ਕਿ ਆਪਰੇਸ਼ਨ ਕਰਵਾਓ, ਲੇਕਿਨ ਮੇਰੀ ਹਿੰਮਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਹਰਬਲ ਇਲਾਜ ਦੇ ਜ਼ਰੀਏ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ ਅਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
1: ਕਾਸ਼ਿਫ ਭਾਈ, ਤੁਸੀਂ ਠੀਕ ਸੁਣਿਆ ਹੈ ਕਿ ਪੱਥਰੀ ਗੁਰਦੇ 'ਚ ਹੋਵੇ ਜਾਂ ਮਸਾਨੇ 'ਚ, ਜਿਹੜੀ ਬੂਟੀਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਰੇਜ਼ਾ ਰੇਜ਼ਾ ਹੋ ਕੇ ਨਿਕਲ ਜਾਂਦੀ ਹੈ। ਮੇਰੇ ਭਾਈ, ਇਹ ਸਭ ਅੱਲਾ ਪਾਕ ਦੀ ਖਾਸ ਮਿਹਰਬਾਨੀ ਦਾ ਨਤੀਜਾ ਹੈ, ਜਿਹਦੇ ਆਪਣੇ ਬੰਦਿਆਂ ਵਾਸਤੇ ਜਿਹੜੀ ਬੂਟੀਆਂ ਦੀ ਅਨਮੋਲ ਅਤੇ ਸ਼ਫਾ ਬਖਸ਼ ਨਿਮਤ ਨਾਜ਼ਲ ਫਰਮਾਈ ਹੈ। ਮੇਰੇ ਭਾਈ, ਤੁਸੀਂ ਅੱਲਾ ਪਾਕ 'ਤੇ ਭਰੋਸਾ ਰੱਖੋ, ਅਗਰ ਤੁਸੀਂ ਬਾਕਾਇਦਗੀ ਨਾਲ ਹਰਬਲ ਇਲਾਜ ਕਰਾਉਂਦੇ ਰਹੇ ਇਨਸ਼ਾਅੱਲਾ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਪਵੇਗੀ।
0: ਜੀ ਬਿਲਕੁਲ।
1: ਮੇਰੇ ਭਾਈ, ਤੁਸੀਂ ਚਾਵਲ, ਟਮਾਟਰ, ਪਾਲਕ ਅਤੇ ਚਕਨਾਈ ਵਾਲੀ ਗਜ਼ਾ ਨਹੀਂ ਖਾਣੀ, ਦਿਨ 'ਚ 11 ਗਲਾਸ ਪਾਣੀ ਜ਼ਰੂਰ ਪੀਣਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਜਿਹੜੀ ਆਪਣੀ ਖਾਸ ਸਲਾਹੀਅਤ ਦੇ ਜ਼ਰੀਏ ਪੱਥਰੀ ਨੂੰ ਰੇਜ਼ਾ ਰੇਜ਼ਾ ਕਰਕੇ ਬਦਰੀਆ ਯੂਰਨ ਇਨਸ਼ਾਅੱਲਾ ਖਾਰਜ ਕਰ ਦੇਗੀ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਲਓ ਜੀ ਭਾਈ ਸਾਹਿਬ, ਤੁਹਾਨੂੰ ਤਾਂ ਜੜੀ ਬੂਟੀਆਂ ਨੇ ਆਪਰੇਸ਼ਨ ਤੋਂ ਬਚਾ ਲਿਆ, ਹੁਣ ਤੁਸੀਂ ਜੜੀ ਬੂਟੀਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਹੈ।
1: ਜੀ ਬਿਲਕੁਲ।
0: ਕਿਉਂ ਸਲਮਾਨ ਸਾਹਿਬ, ਠੀਕ ਹੈ ਨਾ?
1: ਜੀ ਜੀ ਜੀ ਸਹਿਮਾ ਜੀ, ਸੋਨੇ ਰੱਬ ਦਾ ਸੂਰਤ ਰਹਿਮਾਨ 'ਚ ਇਰਸ਼ਾਦ ਹੈ ਕਿ ਤੁਮ ਆਪਣੇ ਰੱਬ ਕੀ ਕੌਣ ਕੌਣ ਸੀ ਨਿਯਮਤੋਂ ਕੋ ਜਟਲਾਓਗੇ, ਯਾਨੀ ਅਣਗਿਣਤ ਨਿਯਮਤਾਂ ਨੇ, ਲਿਹਾਜ਼ਾ ਮਜਮੂਈ ਤੌਰ 'ਤੇ ਹਰ ਦਮ ਸੋਨੇ ਰੱਬ ਦਾ ਸ਼ੁਕਰ ਗੁਜ਼ਾਰ ਹੀ ਹੋਣਾ ਚਾਹੀਦਾ ਹੈ।
0: ਬਿਲਕੁਲ ਠੀਕ ਫਰਮਾਇਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਆ ਗਈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੈਂ ਪ੍ਰੋਫੈਸ਼ਨਲ ਵੂਮੈਨ ਹਾਂ,
1: ਅੱਛਾ,
0: ਔਰ ਰੋਜ਼ਾਨਾ ਮੇਕਅਪ ਕਰਨਾ ਜ਼ਰੂਰੀ ਹੁੰਦਾ, ਲੇਕਿਨ ਮੈਂ ਮਹਿਸੂਸ ਕੀਤਾ ਹੈ ਕਿ ਦਿਨ ਬ ਦਿਨ ਮੇਰੀ ਸਕਿਨ ਹਾਰਡ ਅਤੇ ਰੁੱਖੀ ਰੁੱਖੀ ਹੋ ਗਈ ਹੈ, ਚਿਹਰੇ 'ਤੇ ਖੁਸ਼ਕੀ ਬਹੁਤ ਨੁਮਾਇਆ ਰਹਿੰਦੀ ਹੈ ਅਤੇ ਸਕਿਨ ਦੀ ਰੌਣਕ ਖਤਮ ਹੋ ਗਈ ਹੈ, ਸਕਿਨ ਸਿਆਹੀ ਮਾਲ ਹੋ ਰਹੀ ਹੈ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਕਿਨ ਫਰੈਸ਼, ਨਰਮ ਅਤੇ ਨਿਖਰੀ ਹੋ ਜਾਏ। ਜੀ ਸੁਲੇਮਾਨ ਸਾਹਿਬ,
1: ਮੇਰੀ ਭੈਣ ਇਸ ਗੱਲ ਨੂੰ ਤੇ ਬਿਊਟੀਸ਼ੀਅਨ ਵੀ ਤਸਲੀਮ ਕਰਦੇ ਨੇ ਕਿ ਹੱਦ ਤੋਂ ਜ਼ਿਆਦਾ ਮੇਕਅਪ ਨਾਲ ਸਕਿਨ ਖਰਾਬ ਹੋ ਜਾਂਦੀ ਹੈ, ਲਿਹਾਜ਼ਾ ਅਗਰ ਤੁਸੀਂ ਮੇਕਅਪ ਨਹੀਂ ਛੱਡੋਗੇ ਤੇ ਸਕਿਨ ਦੀ ਹਿਫਾਜ਼ਤ ਵਾਸਤੇ ਜੜੀ ਬੂਟੀਆਂ ਨੂੰ ਆਪਣੇ ਫੇਸ ਤੇ ਜ਼ਰੂਰ ਅਪਲਾਈ ਕਰੋ ਤਾਂ ਕਿ ਸਕਿਨ ਕੈਮੀਕਲ ਦੇ ਮੁਜ਼ਰ ਅਸਰਾਂ ਤੋਂ ਮਹਿਫੂਜ਼ ਰਹੇ।
0: ਬਿਲਕੁਲ
1: ਭੈਣ ਜੀ, ਤੁਸੀਂ ਦੂਜੇ ਤੀਜੇ ਦਿਨ ਬੇਸਣ ਨਾਲ ਫੇਸ ਜ਼ਰੂਰ ਧੋਇਆ ਕਰੋ, ਇਹਦੇ ਇਲਾਵਾ ਜ਼ੈਤੂਨ ਦੇ ਤੇਲ 'ਚ ਅੰਡੇ ਦੀ ਸਫੈਦੀ ਫੈਂਟ ਕੇ ਚਿਹਰੇ 'ਤੇ ਲਗਾਓ ਜਾਂ ਦਹੀਂ 'ਚ ਲੀਮੂ ਮਿਲਾ ਕੇ ਫੇਸ 'ਤੇ ਲਗਾਓ। ਇਹਦੇ ਇਲਾਵਾ ਮਾਲਟੇ ਦੇ ਤਾਜ਼ਾ ਛਿਲਕੇ ਤਿਰਕੇ ਗੁਲਾਬ ਦੀ ਚਿਹਰੇ 'ਤੇ ਸਕਿਨ ਵਾਸਤੇ ਮੁਫੀਦ ਨੇ। ਮੈਂ ਤੁਹਾਡੇ ਲਈ ਇੱਕ ਖਾਸ ਹਰਬਲ ਪਾਊਡਰ ਵੀ ਪਾਰਸਲ ਕਰਾਇਆ ਹੈ ਜਿਹੜਾ ਸਕਿਨ ਟੈਕਸਚਰ ਦੀ ਹਿਫਾਜ਼ਤ ਕਰਦਾ ਹੈ। ਇਹਦੇ ਨਾਲ ਮਸਾਮਾਤ ਕੁਸ਼ਾਦਾ ਨਹੀਂ ਹੁੰਦੇ ਅਤੇ ਨਾ ਹੀ ਚਿਹਰੇ 'ਤੇ ਦਾਗ ਧੱਬੇ ਬਣਦੇ ਨੇ। ਇਹ ਖਾਸ ਪਾਊਡਰ ਚਿਹਰੇ 'ਤੇ ਲਗਾਉਣਾ ਹੈ, ਇਹਦੇ ਨਾਲ ਕੀਲ ਮੁਹਾਸੇ ਛਾਈਆਂ ਦਾ ਤਦਾਰਕ ਹੋਵੇਗਾ ਅਤੇ ਸਕਿਨ ਨੂੰ ਮੇਕਅਪ ਦੇ ਮਨਫੀ ਅਸਰਾਂ ਤੋਂ ਮੁਕੰਮਲ ਤਹੱਫਜ਼ ਮਿਲੇਗਾ। ਮੇਰੀ ਭੈਣ, ਤੁਸੀਂ ਬਾਕਾਇਦਗੀ ਨਾਲ ਇਹ ਪਾਊਡਰ ਇਸਤੇਮਾਲ ਕਰਨਾ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਅਤੇ ਫਰੈਸ਼ ਹੋ ਜਾਏਗੀ ਅਤੇ ਇਨਸ਼ਾਅੱਲਾ ਨਾ ਸਿਰਫ ਰੰਗ ਨਿਖਰੇਗਾ ਕਿਉਂਕਿ ਸਕਿਨ ਦੀ ਖੁਸ਼ਕੀ, ਸਖਤੀ ਅਤੇ ਰੁੱਖਾਪਨ ਦੂਰ ਹੋ ਕੇ ਚਿਹਰੇ 'ਤੇ ਤਰੋਤਾਜ਼ਗੀ ਅਤੇ ਸ਼ਗੁਫਤਗੀ ਆ ਜਾਏਗੀ।
0: ਇਨਸ਼ਾਅੱਲਾ ਤਾਲਾ ਭੈਣ ਜੀ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ ਅਤੇ ਮੈਂ ਯਾਨੀ ਕਿ ਸਾਇਮਾ ਤੁਹਾਨੂੰ ਗਾਰੰਟੀ ਦਿੰਦੀ ਹੈ ਕਿ ਤੁਹਾਡੀ ਸਕਿਨ ਇਨਸ਼ਾਅੱਲਾ ਤਾਲਾ ਬਹੁਤ ਫਰੈਸ਼ ਹੋ ਜਾਏਗੀ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਿਦੂਦ ਹੈ, ਲਿਆਦਾ ਪ੍ਰੋਗਰਾਮ ਦੀ ਆਖਰੀ ਮੇਲ ਪੇਸ਼ ਕਰਦੀ ਜਾਵਾਂ ਜਿਹੜੀ ਆਫਤਾਬ ਬਲੋਚ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ,
0: ਫਰਮਾਉਂਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੈਂ ਇਨਫਰਟੈਲਿਟੀ ਦੇ ਬਾਰੇ 'ਚ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹੁੰਦਾ ਵਾਂ। ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੀ ਰਿਪੋਰਟਸ ਵੇਖੋ ਅਤੇ ਮੈਂ ਆਪਣੀ ਜ਼ਬਾਨੀ ਤੁਹਾਨੂੰ ਸਾਰੇ ਕੇਸ ਹਿਸਟਰੀ ਦੱਸਾਂ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਕਿਸ ਦਿਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਜਾਵਾਂ।
1: ਆਫਤਾਬ ਭਾਈ, ਮੈਂ ਤਾਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ 'ਤੇ ਮੌਜੂਦ ਹੁੰਦਾ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ। ਤੁਸੀਂ ਕਿਸੇ ਵੀ ਦਿਨ ਦਵਾਖਾਨੇ ਦੇ ਤਸ਼ਰੀਫ ਲਿਆ ਸਕਦੇ ਹੋ, ਮੈਂ ਤੁਹਾਡੀ ਤਿੱਬੀ ਖਿਦਮਤ ਵਾਸਤੇ ਹਾਜ਼ਰ ਹਾਂ।
0: ਜੀ ਮੋਹਤਰਮ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਕਿਸੇ ਵੀ ਦਿਨ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ, ਈਮੇਲਸ ਔਰ SMS ਦਾ ਢੇਰ ਬਾਕੀ ਹੈ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ, ਲਿਹਾਜ਼ਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਮਿਹਰਬਾਨੀ।
1: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਅਤੇ ਮਿਹਰਬਾਨੀ ਅਤੇ ਸਾਰੇ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
0: ਜੀ, ਬੜੀ ਮਿਹਰਬਾਨੀ। ਸੋਨੇ ਭੈਣ ਭਰਾ, ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਖੁਦਾ ਹਾਫਿਜ਼।
2: ਦਿਸ ਇਜ਼ FM 101.1।

0: 9 PM Pakistan Standard Time. Assalamu alaikum. This is Radio Pakistan. The news read by Daman Zaman. The headlines. The Prime Minister says the US-Iran technical level talks under the Islamabad Memorandum of Understanding offer a significant opportunity for global peace. The Prime Minister and the Chief of the Defense Forces have held meetings with the American and Iranian delegations separately on the sidelines of the US-Iran technical level talks in Switzerland. Foreign ministers of Pakistan, Egypt, Saudi Arabia and Turkey have welcomed the signing of the Islamabad Memorandum of Understanding. The Deputy Prime Minister and the Egyptian Foreign Minister at a meeting in Cairo today reaffirmed the commitment to further strengthening cooperation in multiple sectors, including defense and health. The Finance Minister, winding up the debate on cut motions in the National Assembly today, expressed the confidence in achieving tax revenue set for the next financial year. In the Indian illegally occupied Jammu and Kashmir, cordon and search operation by the Indian forces in Rajouri district entered its 30th day today. And now the news in detail. The Prime Minister Mohammad Shahbaz Sharif says the US-Iran technical level talks under the Islamabad Memorandum of Understanding offer a significant opportunity for global peace.
1: This is FM
2: 101. 101 FM. There are so many things that we do in life, but we don't know why. Why should we have good food? Why do mothers love their children so much? Why do we have to ensure a secure future for our children? And for our children's children? Who do we owe? Earth is not a thing. There's a reason we call her mother. Mother needs help. If we all do a little, we can do a lot. Either ways. FM.
3: سامعین آپ ایف ایم 101 سے محرم الحرام کی خصوصی نشریات سن رہے ہیں.
4: بسم اللہ الرحمن الرحیم. سیدنا حضرت امام حسین.
1: This is FM 101.
5: نکاح خوشیوں بھرے ایک خوبصورت سفر کا آغاز ہے. اس کا بروقت اندراج ایک قانونی تقاضا ہے جو اس سفر کو محفوظ بناتا ہے. نکاح کے بعد ایک اہم کام اکثر نظر انداز ہو جاتا ہے جو آگے چل کر پریشانی کا باعث بھی بن سکتا ہے. لہٰذا اس کام کی بروقت تکمیل یقینی بنائیں. نادرا ریکارڈ میں ازدواجی حیثیت اپ ڈیٹ کرائیں. نادرا ریکارڈ میں شادی کا اندراج قانون کی نظر میں آپ کی ازدواجی حیثیت کا اعتراف ہے جو مستقبل میں شناختی کارڈ کی تجدید، پاسپورٹ کے اجرا، خاندانی ریکارڈ اور دیگر سرکاری امور میں مددگار ثابت ہوتا ہے. یونین کونسل میں نکاح کا اندراج ہونے کے بعد قریبی نادرا دفتر تشریف لائیں یا پاک آئی ڈی موبائل ایپ کے ذریعے اپنی ازدواجی حیثیت اپ ڈیٹ کرائیں. نادرا، آپ کی شناخت، آپ کی پہچان.
1: This is FM
6: 101. سنتے رہیے ایف ایم 101.
1: This is FM
6: 101. سنتے رہیے ایف ایم 101.
1: This is FM 101.
6: سنتے رہیے
7: ਜਿੱਥੇ ਜਿੱਥੇ ਐਫ ਐਮ ਦੀ ਆਵਾਜ਼ ਜਾ ਰਹੀ ਹੈ ਉੱਥੇ ਉੱਥੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਸਲਾਮ ਤੇ ਦੁਆਵਾਂ ਭਰਾ ਗੁਲਦਸਤਾ ਵੀ ਪਹੁੰਚੇ। ਸੋਹਣੇ ਭੈਣ ਭਰਾਓ, ਸਾਇਮਾ ਦੀ ਦੁਆ ਹੈ ਕਿ ਅੱਲਾਹ ਪਾਕ ਮੇਰੇ ਵਤਨ ਦੇ ਹਰ ਫਰਦ ਨੂੰ ਹਰ ਬਿਮਾਰੀ ਤੇ ਹਰ ਦੁੱਖ ਪਰੇਸ਼ਾਨੀ ਤੋਂ ਬਚਾਏ ਤੇ ਸਾਡੇ ਮੁਲਕ ਦਾ ਹਰ ਫਰਦ ਪਿਆਰੇ ਵਤਨ ਦੀ ਸ਼ਾਨ ਤੇ ਇੱਜ਼ਤ ਵਕਾਰ ਨੂੰ ਵਧਾਉਣ ਦਾ ਸਬਬ ਬਣੇ। ਆਮੀਨ ਸੁਮਾ ਆਮੀਨ। ਭੈਣਾਂ ਤੇ ਭਰਾਓ, ਵਤਨ ਦੀ ਖਿਦਮਤ ਮੁਆਸ਼ੀ ਤੇ ਸਮਾਜੀ ਜ਼ਿੰਮੇਦਾਰੀ ਹੈ ਤੇ ਬਿਲਖਸੂਸ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਸਿਹਤਮੰਦ ਹੋਵੋ, ਕਿਉਂਕਿ ਸਿਹਤ ਬਿਨਾਂ ਤੁਸੀਂ ਕਿਸੇ ਵੀ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕਰ ਸਕਦੇ। ਲਿਹਾਜ਼ਾ ਸਿਹਤ ਦੇ ਮਾਮਲੇ 'ਚ ਤੁਸੀਂ ਕਦੀ ਵੀ ਗਫਲਤ ਨਹੀਂ ਕਰਨੀ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਨੂੰ ਮਹਿਸੂਸ ਕਰਦੇ ਹੋ ਤੇ ਫੌਰਨ ਹੀ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਸਿਹਤਮੰਦ ਹੋਵੋ, ਕਿਉਂਕਿ ਸਿਹਤ ਬਿਨਾਂ ਤੁਸੀਂ ਕਿਸੇ ਵੀ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕਰ ਸਕਦੇ। ਲਿਹਾਜ਼ਾ ਸਿਹਤ ਦੇ ਮਾਮਲੇ 'ਚ ਤੁਸੀਂ ਕਦੀ ਵੀ ਗਫਲਤ ਨਹੀਂ ਕਰਨੀ।

0: بدن بنے گی تے تسی اپنے جسم وچ انشاءاللہ قوت چستی تے توانائی محسوس کرو گے
1: انشاءاللہ تعالی جی کیوں نہیں جی نثار بھائی تسی پروفیسر سلیمان صاحب دی رائے سنی ہن تسی دوا تے پرہیز دی پابندی ضرور جڑا نہ کرنی ہے سلیمان صاحب
0: جی جی
1: میں ادھر اشارہ مل رہا کہ پروگرام دی ادھی چھٹی دا ویلا ہو گیا یعنی شارٹ بریک
0: جی جی
1: لہذا تسی تھوڑا جا ریسٹ کرو تے میں اپنے بھن بھراواں نوں ایڈریس تے فون نمبر لکھوانی ہے
0: جی ٹھیک
1: سونے بھن بھراو بیماریوں تو نہ گھبراؤ بلکہ بیماریاں دا علاج کرواؤ تے بہترین علاج واسطے پاکستان دے مشہور و معروف ہربل فزیشن طبیب پروفیسر سلیمان صاحب نو آپ ملو ملن واسطے ساڈا پتہ تے فون نمبر اے نے سلیمان دواخانہ رجسٹرڈ پل فلائی اوور بل مقابل مینارے پاکستان مین راوی روڈ لاہور فون نمبر 042-377-2760 یعنی 042-377-2760 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com جی میرے بھن بھراو پتہ تے فون نمبر تہانوں مل گیا تے ہن واری ہے تہاڈی باقی میل اور ایس ایم ایس دی اگلی میل جڑی ہے نا سلیمان صاحب افتخار صاحب نے تحریر کیتی ہے
0: جی
1: انہاں دا مسئلہ انفرٹیلٹی ہے دیکھتے ہیں کہ جناب سلیمان صاحب مینوں انفرٹیلٹی دے بارے چ تھوڑی تہاڈی رہنمائی چاہیے میں ساری تفصیل تہانوں لکھ چکی ہاں تے میڈیکل ٹیسٹ رپورٹس وی تہاڈی خدمت دے وچ بھیج رہا ہاں مہربانی کر کے مشورہ دیو کہ اس بیماری دا کوئی ہربل ٹریٹمنٹ ہو سکتا ہے لو جی تو بڑے حیران نے
0: لو جی افتخار بھائی صاحب میں تہاڈے نال مخاطب ہو کے کہہ رہا کہ میں تہاڈی تحریر کردہ کیس ہسٹری تے ٹیسٹ رپورٹ ملاحظہ کیتیاں نے میرے محترم بھائی تسی سن کے حیران ہوو گے کہ اگر اس بیماری دا آپریشن کرایا جائے تے کامیاب علاج دی شرح صرف 35-40% تک ہوندی ہے لہذا میں تے تانوں اے مشورہ دیاں گا کہ تسی مزید وقت ضائع نہ کرو بلکہ فوراً ہی اپنی وائف دا ہربل ٹریٹمنٹ کراؤ انشاءاللہ ٹیوب بلاکش دوائیاں نال ہی ٹھیک ہو جائے گی تے سونا رب تانوں بے اولادی دے دکھ تو نجات دے گا انشاءاللہ تسی صاحب اولاد ہو جاؤ گے
1: انشاءاللہ تعالی جی کیوں نہیں جی برادر تسی پروفیسر سلیمان صاحب دا مشورہ سن لیا ہوں اس مشورے تے عمل کرنا یا نہ کرنا تہاڈے اختیار وچ ہے ویسے ایک گل ہے
0: جی
1: اچھے مشورے تے ہمیشہ عمل کر لینا چاہیے کی کہندے ہو
0: سہما جی اے ضروری نہیں کہ ہر بندے نوں ساڈا مشورہ چنگا لگے جنوں چنگا لگے گا وہ عمل کرے گا جنوں چنگا نہیں لگے گا وہ عمل نہیں کرے گا
1: اے گل تے ہے لیکن مینوں پکا یقین ہے کہ اس تو بہتر مشورہ کوئی ہو نہیں سکدا سلیمان صاحب اگلی ایس ایم ایس حاضر ہے جڑی ساڈی ایک بھن صاحبہ نے تحریر کیتی ہے
0: جی جی
1: فرماؤندیاں نے کہ میرے دو بچے نے ایک دی عمر 5 سال تے ایک دی 3 سال دی ہے
0: جی
1: پہلے میرا جسم بالکل سلم تے سمارٹ سی
0: جی
1: لیکن دوجے بچے دی بعد میرا وزن دن بدن زیادہ ہو گیا میں بہت پریشان ہاں کیونکہ موٹاپے دی وجہ نال مینوں گوڈیاں چ درد وی شروع ہو گیا ہے سلیمان صاحب میں ڈائٹنگ تے کر رہی ہاں تے صبح نہار منہ قہوا بھی پینی ہاں لیکن وزن نہیں کٹدا برائے مہربانی کوئی چنگی جی دوائی پارسل کر دیو بڑی مہربانی ہوئے گی جی
0: بھین جی میں تقریباً ہر پروگرام وچ اے ریکویسٹ کرنا ڈائٹنگ کرنا انجی ہے جویں اپنے آپ نو غذائی کمی دا شکار کر کے مختلف بیماریاں دا مرکز بنانا ہے
1: ہاں جی
0: لہذا ڈائٹنگ ہرگز نہ کرو بلکہ معتدل تے موزوں غذا کھاؤ جڑی کسے نہ کسے تجربہ کار مولائی نے تجویز کیتی ہوئے میری بہن یاد رکھو کہ موضوع دوائی دے بغیر موٹاپا کدی بھی دور نہیں ہو سکتا کیونکہ جسم وچ موجود اضافی چربی دوائی دے بغیر تحلیل نہیں ہو سکتی تے نہ ہی چربی بنن دے عمل نو روکیا جا سکتا ہے میری بہن تسی بازاری کھانے بالخصوص فاسٹ فوڈ بیکری دی اشیاء کولڈ ڈرنک آئس کریم مٹھیائی تے دوجی مرغن غذا نہیں کھانی میں تہاڈے لئی جڑی موضوع غذا تجویز کیتی ہے اس غذا تے عمل کرنا ہے میں دوائی پارسل کرائی ہے جڑی بدن دی اضافی چربی نو تحلیل کرن دے نال نال غیر ضروری چربی دی افزائش نو وی روکے گی
1: بالکل
0: اعصاب تے پٹھیاں دا نظام درست ہوئے گا جگر تے میدے دی اصلاح ہوئے گی تے انشاءاللہ ایک مہینے وچ تہاڈا جسم تقریباً 10 پاؤنڈ تک کٹ جائے گا
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੇਰੀ ਭੈਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਸਾਇਮਾ ਵੀ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਸਲਿਮ ਅਤੇ ਸਮਾਰਟ ਹੋ ਜਾਓਗੇ ਬਿਲਕੁਲ ਮੇਰੇ ਵਾਂਗੂ ਸੁਲੇਮਾਨ ਸਾਹਿਬ ਮੋਟਾਪਾ ਵੀ ਨਾ ਇੱਕ ਅਜੀਬ ਸਿਆਪਾ ਹੈ ਇਹ ਨਹੀਂ ਹੋਣਾ ਚਾਹੀਦਾ ਕੀ ਕਹਿੰਦੇ ਹੋ ਮੈਂ ਤਾਂ ਬਹੁਤ ਪਰੇਸ਼ਾਨ ਹੁੰਦੀ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਦੇਖੋ ਨਾ ਨਾ ਤਾਂ ਇਹਨਾਂ ਨੂੰ ਕੱਪੜੇ ਫਿੱਟ ਆਉਂਦੇ ਨੇ ਨਾ ਬਾਜ਼ਾਰ 'ਚ ਰੇਡੀਮੇਡ ਉਹਨਾਂ ਕੱਪੜਾ ਖਰੀਦ ਸਕਣਾ ਹੈ ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗਮ ਨਾ ਕਿ ਨਾ ਕੋਈ ਰਕਸ਼ਾ ਨਾ ਕੋਈ ਟੈਕਸੀ ਇਹਨਾਂ ਨੂੰ ਬਿਠਾਉਂਦੀ
0: ਸਹਿਮਾ ਜੀ ਕੱਪੜੇ ਤਾਂ ਵੱਖਰੀ ਗੱਲ ਏ ਅਸਲ ਗੱਲ ਤਾਂ ਇਹ ਵੇ ਕਿ ਮੋਟਾਪੇ ਦੀ ਵਜ੍ਹਾ ਨਾਲ ਦੂਜੀ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ
1: ਜੀ ਬਿਲਕੁਲ ਬਿਲਕੁਲ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਲੀਮ ਨਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ
0: ਜੀ ਜੀ
1: ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ ਮੇਰੀ ਵਾਲਦਾ ਸਾਹਿਬਾਂ ਨੂੰ ਹੱਥ ਪੈਰਾਂ ਦੀ ਉਂਗਲੀਆਂ 'ਚ ਬਹੁਤ ਦਰਦ ਹੁੰਦਾ ਹੈ ਰੋਜ਼ਾਨਾ ਅੱਛੇ ਤੇਲ ਦੀ ਮਾਲਿਸ਼ ਵੀ ਕਰਦੇ ਹਾਂ ਲੇਕਿਨ ਦਰਦ ਨਹੀਂ ਠੀਕ ਹੋ ਰਿਹਾ ਸੁਲੇਮਾਨ ਸਾਹਿਬ ਜਿਹੜੀ ਤਕਲੀਫ ਨੇ ਤਕਰੀਬਨ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ ਸੁਲੇਮਾਨ ਸਾਹਿਬ ਮੇਰੀ ਵਾਲਦਾ ਦੀ ਉਮਰ 60 ਸਾਲ ਹੈ ਅਤੇ ਅਲਹਮਦੁਲਿਲਾ ਉਹਨਾਂ ਨੂੰ ਹੋਰ ਕੋਈ ਖਤਰਨਾਕ ਬਿਮਾਰੀ ਨਹੀਂ ਗੀ ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ ਬੜੀ ਮਿਹਰਬਾਨੀ
0: ਸਲੀਮ ਭਾਈ ਇਹ ਵਜ੍ਹਾ ਮੁਫਾਸਲ ਦੀ ਇਬਤਦਾਈ ਸਟੇਜ ਹੈ ਜਿਹਨੂੰ ਫੌਰੀ ਤੌਰ 'ਤੇ ਰੋਕਣਾ ਜ਼ਰੂਰੀ ਹੈ ਤਾਂ ਕਿ ਬਿਮਾਰੀ 'ਚ ਪੇਚੀਦਗੀ ਪੈਦਾ ਨਾ ਹੋਵੇ
1: ਹਾਂਜੀ
0: ਮੇਰੇ ਭਾਈ ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਵਾਲਦਾ ਸਾਹਿਬਾਂ ਨੂੰ ਅਲਹਮਦੁਲਿਲਾ ਕੋਈ ਦੂਜੀ ਪ੍ਰੋਬਲਮ ਨਹੀਂ ਇਸ ਲਈ ਇਹ ਬਿਮਾਰੀ ਇਨਸ਼ਾਅੱਲਾ ਜਲਦੀ ਕੰਟਰੋਲ ਹੋ ਜਾਏਗੀ ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਵੱਡਾ ਗੋਸ਼ਤ ਮਟਰ ਲੋਬੀਆ ਚਨੇ ਅਤੇ ਜ਼ਿਆਦਾ ਠੰਡੀ ਤਸੀਰ ਵਾਲੀ ਗਜ਼ਾ ਤੋਂ ਪਰਹੇਜ਼ ਕਰਾਉਣਾ ਹੈ ਜੋੜਾਂ ਅਤੇ ਅਲਸੀ ਦੇ ਤੇਲ ਦੀ ਮਾਲਿਸ਼ ਅਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਜਾਰੀ ਰੱਖੋ ਜੋੜਾਂ ਨੂੰ ਸਰਦੀ ਤੋਂ ਬਚਾਓ ਅਤੇ ਜਿਹੜੀ ਦਵਾਈ ਪਾਰਸਲ ਕਰਾਈ ਗਈ ਹੈ ਉਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਾਓ ਇਸ ਦਵਾਈ ਦੇ ਨਾਲ ਇਨਸ਼ਾਅੱਲਾ ਜਿਹੜਾ ਯੂਰਿਕ ਐਸਿਡ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਜਿਹੜੀ ਨਾ ਉਹ ਖਾਰਜ ਹੋ ਜਾਵੇਗੀ ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਮਿਲੇਗਾ ਅਤੇ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਏਗੀ
1: ਬਿਲਕੁਲ
0: ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਵਾਲਦਾ ਮੋਹਤਰਮਾ ਸਾਹਿਬਾਂ ਨੂੰ ਇਨਸ਼ਾਅੱਲਾ ਇਸ ਬਿਮਾਰੀ ਤੋਂ ਮੁਕੰਮਲ ਨਿਜਾਤ ਮਿਲ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਸੁਲੇਮਾਨ ਸਾਹਿਬ ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਮਿਲ ਗਿਆ ਹੈ ਕਿ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ
0: ਜੀ ਜੀ
1: ਅਤੇ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਸਹਿਮਾ ਜੀ ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ ਬੜੀ ਇਨਾਇਤ ਸੋਹਣੇ ਭੈਣ ਭਰਾਓ ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਮੋਹਤਰਮ ਭੈਣ ਭਰਾਓ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਫੇਰ ਮਿਲਾਂਗੇ ਜਾਂਦੇ ਜਾਂਦੇ ਰੱਬ ਰਾਖਾ ਦਿਸ ਇਜ਼ ਐਫ ਐਮ 101.1